0: ना गायें च एक विशेष तौर पर A2 प्रकार का प्रोटीन जिहड़ा सा पाया जाता है जिहड़ा कि अहां दे स्वास्थ्य वास्ते जिहड़ा सा बड़ा ही बेहतर मन्या जाता है जिस दे कारण अज अहां दे देश कने विदेश भी देसी गाय दे दुध दी कने तिस ते बनने वाले घी की जिहड़ी मांग है ना से लगातार वधा करदी है
1: जी। कहने सेक्टरी साहब तुहां ये थोड़ा जिहा अगर याद होया ना
0: जी।
1: तो पुराने अहां जलू छोटे छोटे होंदे है ना तो साढ़े जिहड़े दादा नाने होंदे है ना तो तिन्हां शायद देसी गाय का घ्यो जिहड़ा दिंदे है ना
0: जी जी
1: कने खांदे कने कितनी चिकनाई हुंदी ही तिस च।
0: बिल्कुल बिल्कुल कंतीस दे खाने दे पता लग जांदा कि जी यहां
1: हाँ
0: दे घरे दा घ्यो है
1: देसी घ्यो
0: मतलब
1: खा दे
0: आजकल तो मतलब टोपी करी भी जड़ा सा नहीं मिलना
1: नहीं
0: करदा
1: मिलना
0: जी।
1: दा नहीं मिलना दा कने अजकल ये जिहड़ा घी है तिस विच मतलब सह चिकनाई जिहड़ी है सह तां खत्म ही होई
0: जी
1: है
0: बिल्कुल
1: लगभग।
0: बिल्कुल जी बिल्कुल
1: ਤਾਂ ਦੇਖਾ ਇਸ ਦੁਧਾਰੂ ਨਸਲਾਂ ਤੋਂ ਬਾਅਦ ਥੋੜ੍ਹੀ ਅਸਾਂ ਗੱਲ ਕਰੀਏ ਤਾਂ ਕੁਛ ਹੋਰ ਵੀ ਨਸਲਾਂ ਜੀਆਂ ਭਾਰਵਾਹੀ ਨਸਲਾਂ ਨੇ ਇਹ ਨਸਲਾਂ ਜਿਹੜੀਆਂ ਸਭ ਪਹਿਲੇ ਪੁਰਾਣੇ ਟਾਈਮੇ 'ਚ ਦਾੰਦ ਰੱਖਦੇ ਹੈ ਬੈਲ ਰੱਖਦੇ ਹੈ ਖੇਤੀ ਜੋਤਣੇ ਵਾਸਤੇ ਤਾਂ ਇਹ ਤਿੰਨਾਂ ਦੀਆਂ ਨਸਲਾਂ ਨੇ ਕਹਿੰਦੇ ਕੁਛ ਇੱਕ ਬੈਲ ਜਿਹੜੇ ਸਹਿ ਬੈਲ ਗਾੜੀ ਵਾਸਤੇ ਜਿਹੜਾ ਸਹਿ ਪ੍ਰਯੋਗ ਹੁੰਦੇ ਥੇ ਹੈ ਨਾ
0: ਜੀ ਜੀ ਜੀ
1: ਤਾਂ ਇਹ ਸਮਾਨ ਢੋਣੇ ਦੇ ਕੰਮ ਆਉਂਦੇ ਥੇ ਤਾਂ ਇਹ ਜਿਹੜੇ ਨਸਲਾਂ ਥੀਆਂ ਇਹ ਹਨ ਸਵਦੇਸੀ ਨਸਲਾਂ ਅੰਮ੍ਰਿਤ ਮਹਿਲ ਨਾਗੋਰੀ ਹੱਲੀਕਰ
0: ਜੀ
1: ਇਹ ਜਿਹੜੀਆਂ ਨਸਲਾਂ ਨੇ ਇਹ ਬੈਲਾਂ ਦੀਆਂ ਜਿਹੜੀਆਂ ਸਹਿ ਕਾਫੀ ਅੱਛੀ ਮੰਨੀ ਗਈਆਂ ਕਹਿੰਦੇ ਬੈਲ ਗਾੜੀਆਂ ਹੁੰਦੀਆਂ ਸੀ ਪੁਰਾਣੇ ਟਾਈਮੇ 'ਚ ਹੈ ਨਾ
0: ਜੀ ਬਿਲਕੁਲ
1: ਤਾਂ ਇਹ
0: ਦੇਖਾ
1: ਕੁਛ
0: ਆਹਾਂ ਜਿਵੇਂ ਗੱਲ ਕਰਾਂ ਦੇ ਨਾ ਦੁੱਧ ਦੇ ਦੱਧੇ ਦੀ
1: ਜੀ
0: ਦੁੱਧ
1: ਜੀ
0: ਵੇਚੀ ਕੇ ਅਗਾਏ ਹੈ ਆਹਾਂ ਦੇ ਘੀ ਵੇਚੀ ਕਰ ਜਿਹੜੀ ਆਏ ਹੈ ਤਾਂ ਮੈਂ ਤਾਂ ਇਹ ਬੋਲਦਾ ਕਿ ਆਹਾਂ ਦੇ ਦੇਸ਼ ਭਾਰਤੀ ਮੂਲ ਦਾ ਜਿਹੜਾ ਪਸ਼ੂ ਪਾਲਣ ਹੈ ਇਸ ਵਿੱਚ ਸਿਰਫ ਆਹਾਂ ਦੀ ਆਏ ਦੁੱਧ ਦੇ ਕੰਨੇ ਜਾਂ ਘੀਏ ਕੰਨੇ ਨਹੀਂ ਹੁੰਦੀ ਹੈ ਬਲਕਿ ਅੱਜ ਕੇ ਦਿਨਾਂ ਵਿੱਚ ਆਹਾਂ ਦੇ ਭਾਰਤੀ ਮੂਲ ਦੇ ਪਸ਼ੂ ਦਾ ਗੋਬਰ ਕੰਨੇ ਗੋਮੂਤਰ ਵੀ ਜਿਹੜਾ ਸਾ ਅੱਛੀ ਆਏ ਦੇਣ ਵਾਲਾ ਜਿਹੜਾ ਸਾਧਨ ਹੈ ਆਹਾਂ ਦੇ ਕਿਸਾਨ ਸਾਥੀਆਂ ਵਾਸਤੇ
1: ਜੀ
0: ਦੇਖਾ ਗੋਬਰ ਗੈਸ ਦੀ ਜੈਵਿਕ ਖਾਦ ਬਣਾ ਕੇ ਤਿਆਰ ਕਰ ਲਿਆ ਤੁਸੀਂ ਚਾਹੇ ਬਾਇਓਗੈਸ ਪਲਾਂਟ ਲਗਾ ਕੇ ਘਰੇਲੂ ਇੰਧਨ ਤਿਆਰ ਕਰ ਲਿਆ ਜਾਂ ਗੋਮੂਤਰ ਕੰਨੇ ਜੈਵਿਕ ਜਾਂ ਤੁਸੀਂ ਕੀਟਨਾਸ਼ਕ ਅਤੇ ਭਿੰਨ ਭਿੰਨ ਪ੍ਰਕਾਰ ਦੇ ਉਤਪਾਦ ਵੀ ਤਿਆਰ ਕਰ ਸਕਦੇ
1: ਬਿਲਕੁਲ
0: ਜਿਹੜਾ
1: ਤੋਂ
0: ਕਿ ਜੈਵਿਕ
1: ਬਿਲਕੁਲ
0: ਖੇਤੀ ਜੋ ਵੀ ਬੜਾਵਾ
1: ਜੀ
0: ਦਿੰਦੇ ਨੇ ਕੰਨੇ
1: ਜੀ ਜੀ ਕਹਿੰਦੇ ਦੇਖਾ ਇੱਕ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਸੈਕਟਰੀ ਜੀ ਕਿ ਦੇਖਾ ਅਗਰ ਹਾਂ ਭਾਰਤੀ ਮੂਲ ਦੇ ਪਸ਼ੂ ਪਾਲਣ ਜੋ ਅਪਣਾਉਂਦੇ ਨਾ ਤਾਂ ਇਸ ਵਿੱਚ ਕਿਹਾ ਹੈ ਕਿ ਸਾਡੀ ਦੇਸੀ ਨਸਲਾਂ ਵਾਸਤੇ ਕੋਈ ਜ਼ਿਆਦਾ ਚਾਰੇ ਦੀ ਵੀ ਜ਼ਿਆਦਾ ਆਵਸ਼ਕਤਾ ਨਹੀਂ
0: ਜੀ
1: ਰਹਿੰਦੀ
0: ਜੀ
1: ਔਰ ਇਹਨਾਂ ਦਾ ਜਿਹੜਾ ਐਸਾ ਲਾਗਤ ਇਹਨਾਂ ਪਾਲਣੇ ਦੀ ਲਾਗਤ ਜਿਹੜੀ ਇਸ ਬੜੀ ਘੱਟ ਆਉਂਦੀ ਹੈ ਨਾ
0: ਜੀ
1: ਬਿਲਕੁਲ ਸਾਡਾ ਜਿਹੜਾ ਸਥਾਨੀ ਚਾਰਾ ਹੁੰਦਾ ਅਤੇ ਇਸ ਦਾ ਹੀ ਆਹਾਂ ਪ੍ਰਯੋਗ ਕਰਦੇ ਹਨ ਕਹਿੰਦੇ ਇਹ ਜਿਹੜੇ ਪਸ਼ੂ ਹਨ ਸਾਡੇ ਇਹ ਜਲਵਾਯੂ ਅਨੁਕੂਲ ਹੁੰਦੇ ਨੇ
0: ਬਿਲਕੁਲ ਜੀ ਬਿਲਕੁਲ
1: ਜਲਵਾਯੂ ਦੇ ਅਨੁਸਾਰ ਆਪਣੇ ਆਪ ਜੋ ਢਾਲੀ ਲੈਂਦੇ
0: ਢਾਲੀ ਜਾਂਦੇ ਜੀ ਬਿਲਕੁਲ ਸਹੀ ਗੱਲ
1: ਹੈ ਨਾ ਤਾਂ ਇੱਕ ਬੜੀਆ ਜਿਹੜਾ ਐਸਾ ਇਹਨਾਂ 'ਤੇ ਆਹਾਂ ਡੇਅਰੀ ਪਾਲਣ ਕਹਿੰਦੇ ਬੜੀਆ ਵਿਵਸਾਏ ਜਿਹੜਾ ਐਸਾ ਇਸ ਕਹਿੰਦੇ ਆਹਾਂ ਕਰੀ ਵੀ ਸਕਦੇ
0: ਜੀ
1: ਜੀ
0: ਬਿਲਕੁਲ ਦਿਖਾ ਆਹਾਂ ਦੇ ਕਿਸਾਨ ਸਾਥੀਆਂ ਜੋ ਆਹਾਂ ਦੀ ਜਿਹੜੀ ਕੀਤੀ ਗੱਲਬਾਤ ਹੈ ਅੱਜ ਪਸੰਦ ਆਈ ਹੋਣੀ ਕਿ ਭਾਰਤੀ ਮੂਲ ਦੇ ਪਸ਼ੂ ਪਾਲਣ ਕਹਿੰਦੇ ਆਹਾਂ ਕਿਆ ਕਿਆ ਫਾਇਦੇ ਲੈ ਸਕਦੇ ਹਨ ਕਹਿੰਦੇ ਹੁਣ ਆਹਾਂ ਦੇ ਟਹਿਲੇ ਪਰ ਜਿਹੜਾ ਵਕਤ ਐਸਾ ਇੱਕ ਲੋਕ ਗੀਤ ਦਾ ਪਰ ਲੋਕ ਗੀਤ ਦੇ ਪਹਿਲੇ ਹਾਂ ਸੁਣਾਉਣਾ ਇੱਕ ਸੰਦੇਸ਼
1: ਜੀ
2: MCA, MBA, MA History, Economics, Political Science, 100% ऑनलाइन कोर्सेज के लिए कहीं जाने की जरूरत नहीं, घर बैठे परीक्षा।
3: हिमाचल प्रदेश केंद्रीय विश्वविद्यालय की दूरस्थ एवं ऑनलाइन शिक्षा केंद्र जो कि UGC DAB से मान्यता प्राप्त है, घर बैठे शिक्षा प्राप्त करने का सुनहरा मौका।
2: नए सत्र के लिए प्रवेश आरंभ, आवेदन की अंतिम तिथि 1 सितंबर 2026।
3: अधिक जानकारी के लिए संपर्क करें 9418335203, 9218700111।

0: ਕਹਿੰਦਾ ਕਿਆ ਨਹੀਂ ਪਾਉਣਾ ਜੀ ਆਹ ਹੀ ਹਨ ਮੰਨ ਲਿਆ। ਤਾਂ ਕਈ ਵਾਰ ਜਾਂਦੇ ਨਾ ਬਰਸਾਤੀ ਯਾਰ ਬਾਜ਼ਾਰ ਜਾਂਦੇ ਕਹਿੰਦਾ ਫਲਾਣੀ ਸਬਜ਼ੀ ਲਿਓ ਆ, ਇਹ ਨਹੀਂ ਖਾਣੀ ਉਹ ਲਿਓ ਆ। ਤੀਆਂ ਪਸ਼ੂਆਂ ਚੋਂ ਪਤਾ ਹੁੰਦਾ ਕਿ ਕੌਣ ਜਿਹਾ ਗਾਹਾਂ ਜੋ ਖਾਣੇ ਵਾਸਤੇ ਜ਼ਿਆਦਾ ਸਿਹਤਮੰਦ ਹੋਣਾ ਇਸ ਮੌਸਮ 'ਚ, ਕਹਿੰਦਾ ਕੌਣ ਜਿਹਾ ਕਿਵੇਂ ਚੱਲਣਾ ਹੈ।
1: ਬਿਲਕੁਲ।
0: ਤਾਂ ਪਸ਼ੂ ਆਪੂ ਚਰੀ ਕੇ ਜਿਹੜਾ ਖਾਣਾ ਖਾਂਦਾ ਨਾ, ਇਸ ਦੀ ਮਤਲਬ ਗੱਲ ਹੀ ਕੁਛ ਹੋਰ ਹੁੰਦੀ ਹੈ
1: ਜੀ। ਕਹਿੰਦੇ ਦੇਖਾ ਅੱਜ ਕੱਲ੍ਹ ਬਰਸਾਤੀ ਕਾਫੀ ਸਾਰਾ ਘਾਹ ਵੀ ਲੱਗਿਆ ਹੁੰਦਾ ਹੈ ਨਾ
0: ਜੀ,
1: ਪਰ ਇੱਕ ਚੀਜ਼ ਹੈ ਦੇਖਾ ਧਿਆਨ ਇਹ ਰੱਖਣਾ ਕਿ ਜ਼ਿਆਦਾ ਪੇਠੀ 'ਚ ਕਹਿੰਦਾ ਡੰਡੇ ਪੇਠੇ 'ਚ ਨਹੀਂ ਭੇਜਣਾ ਚਾਹੀਦਾ, ਇਹਦੇ ਨਾਲ ਹੈ ਨਾ ਛੱਡਣਾ ਚਾਹੀਦਾ ਤਾਂ ਜੇ ਕੋਈ ਨੁਕਸਾਨ ਨਾ ਹੋਇਆ ਹੈ ਨਾ, ਗਿਰ ਵੀ ਸਕਦੇ ਪਸ਼ੂ ਕੱਚੀ ਕੱਚੀ ਜਗ੍ਹਾ ਹੁੰਦੀ ਹੈ ਨਾ।
0: ਅੱਜ ਕੱਲ੍ਹ ਬਰਸਾਤ ਲੱਗੀ ਜਿਹਨਾਂ ਦੇ ਘਾਹ 'ਚ ਇੱਕ ਕੱਚੀ ਹੋਈ ਹੁੰਦੀ ਤਾਂ ਕਿਆ ਪਤਾ ਹੁੰਦਾ ਇਹਦੀ ਡਾਂਕਾ ਪਰ ਤੁਸੀਂ ਭੇਜ ਦਿੱਤਾ ਪਸ਼ੂ ਚਰਨਾ, ਕਹਿੰਦਾ ਉੱਥੋਂ ਕੁਛ ਜਿਹੜਾ ਹਾਦਸਾ ਹੀ ਹੋਈ ਹੈ ਤਾਂ ਸਹਿ ਵੀ ਨਹੀਂ ਸਾਨੂੰ ਧਿਆਨ ਰੱਖਣਾ ਚਾਹੀਦਾ
1: ਜੀ। ਬਿਲਕੁਲ, ਤਾਂ ਬਿਲਕੁਲ ਹੀ ਆ ਪੱਧਰੀ ਹੈ ਜਗ੍ਹਾ ਜਿਹੜਾ ਐਸਾ ਆਪਣੇ ਪਸ਼ੂ ਚਰਾਉਣਾ ਚਾਹੀਦਾ, ਕਹਿੰਦਾ ਆਪਣੀ ਦੇਖ ਰੇਖ 'ਚ ਜਿਹੜਾ ਐਸਾ ਚਰਾਉਣਾ ਚਾਹੀਦਾ, ਕਹਿੰਦਾ ਟਾਈਮੇ ਦਾ ਘਰੇ ਲਈ ਕੇ ਹਾਂ ਅਤੇ ਨਾ ਉਹ ਠੀਕ ਚਾਰਾ ਜਿਹੜਾ ਐਸਾ ਪਾਈ ਦੇਣਾ ਚਾਹੀਦਾ। ਇਸ ਤਰ੍ਹਾਂ ਹਾਂ ਆਪਣੇ ਪਸ਼ੂ ਧਨ ਦਾ ਅਗਰ ਧਿਆਨ ਰੱਖਦੇ ਨੇ ਤਾਂ ਬਈ ਸਾਡਾ ਪਸ਼ੂ ਜਿਹੜਾ ਐਸਾ ਇੱਕ ਅੱਛਾ ਦੁੱਧ ਉਤਪਾਦਨ ਦੇ ਸਕਦਾ, ਕਹਿੰਦਾ ਸਾਡੇ ਵਾਸਤੇ ਜਿਹੜਾ ਐਸਾ ਫਾਇਦੇਮੰਦ ਬਣੀ ਸਕਦਾ
0: ਜੀ। ਬਿਲਕੁਲ ਤੁਹਾਨੂੰ ਠੀਕ ਲਾਇਆ, ਕਹਿੰਦਾ ਹੁਣ ਹਾਂ ਇੱਕ ਹੀ ਗੱਲ ਬੋਲੀ ਸਕਦੇ ਆਪਣੇ ਟਹਿਲੇ ਅਤੇ ਸਾਰਿਆਂ ਵਾਸਤੇ ਕਿ ਸਵਸਥ ਪਸ਼ੂ, ਸਮਰਿੱਧ ਕਿਸਾਨ, ਸੁਰੱਖਿਅਤ ਪਸ਼ੂ ਪਾਲਣ, ਕਹਿੰਦੇ ਖੁਸ਼ਹਾਲ ਪਰਿਵਾਰ।
1: ਜੀ ਜੀ ਬਿਲਕੁਲ, ਕਹਿੰਦੇ ਹੁਣ ਜਿਹੜਾ ਐਸਾ ਚਲਦੇ ਚਲਦੇ ਇੱਕ ਹੋਰ ਪਿਆਰਾ ਦਿਆ ਲੋਕੀ ਤਾਂ ਸੁਣਨਾ ਹੈ,
0: ਪਰ ਪਹਿਲੇ ਸੁਣਾਉਣਾ ਇੱਕ ਸੰਦੇਸ਼
1: ਜੀ।
2: नई सोच नई पहचान, अब हर सफर हो और भी शानदार।
3: मारुति सुजुकी विक्टोरिस शानदार 28.65 किलोमीटर प्रति लीटर की माइलेज के साथ,
2: और पाइए 1,05,000 रुपए तक के एक्सचेंज बेनिफिट्स। अपनी नई विक्टोरिस घर लाए और हर सफर को बनाए यादगार।
3: विक्टोरिस अब स्ट्रॉन्ग हाइब्रिड में भी उपलब्ध।
2: जल्दी कीजिए, 1 अगस्त से गाड़ियों के दाम 30,000 तक बढ़ रहे हैं। आज ही विजिट कीजिए अपने नजदीकी मारुति सुजुकी एरिना डीलरशिप। TNC अप्लाई।